0: ਇਸ ਲਹਿਰਾਂ ਨਾਲ ਟਹਿ ਗਿਆ, ਰੇਤ ਦੇ ਟੀਲਿਆਂ ਵਾਂਗ ਤੇਜ਼ ਲਹਿਰਾਂ ਨਾਲ ਟਹਿ ਗਿਆ। ਸੋਚਿਆ ਤਾਂ ਨਹੀਂ ਸੀ ਪਰ ਸੋਚਿਆ ਤਾਂ ਨਹੀਂ ਸੀ ਪਰ ਮਲੂਕ ਦਿਲ ਮੇਰਾ, ਮਲੂਕ ਦਿਲ ਮੇਰਾ, ਹਰ ਸਦਮਾ ਹਰ ਦਰਦ ਜੋ ਤੂੰ ਦਿੱਤਾ ਹੱਸ ਕੇ ਸਹਿ ਗਿਆ। ਹਰ ਸਦਮਾ ਹਰ ਦਰਦ ਜੋ ਤੂੰ ਦਿੱਤਾ ਹੱਸ ਕੇ ਸਹਿ ਗਿਆ। ਅਗਲੀ ਕਵਿਤਾ ਦਾ ਸਿਰਲੇਖ ਹੈ ਅੱਧੀ ਅੱਧੀ ਪੀੜ। ਆ ਬੈਠ ਕੋਲ ਦੋ ਘੜੀਆਂ, ਆ ਬੈਠ ਕੋਲ ਦੋ ਘੜੀਆਂ, ਕੁਝ ਗੱਲਾਂ ਸਾਂਝੀਆਂ ਕਰ ਲਈਏ। ਆ ਬੈਠ ਕੋਲ ਦੋ ਘੜੀਆਂ, ਕੁਝ ਗੱਲਾਂ ਸਾਂਝੀਆਂ ਕਰ ਲਈਏ, ਸਾਂਝ ਢੱਲਣ ਤੋਂ ਪਹਿਲਾਂ ਦਿਨ ਨੂੰ ਰੌਸ਼ਨ ਕਰ ਲਈਏ, ਸਾਂਝ ਢੱਲਣ ਤੋਂ ਪਹਿਲਾਂ ਆ ਦਿਲ ਨੂੰ ਰੌਸ਼ਨ ਕਰ ਲਈਏ। ਕੁਝ ਦੁੱਖ ਆਪਣੇ ਤੂੰ ਵੰਡੇ, ਕੁਝ ਦੁੱਖ ਆਪਣੇ ਤੂੰ ਵੰਡੇ, ਕੁਝ ਦੁੱਖ ਆਪਣੇ ਮੈਂ ਵੰਡਾਂ, ਕੁਝ ਦੁੱਖ ਆਪਣੇ ਮੈਂ ਵੰਡਾਂ, ਆ ਵੰਡ ਕੇ ਸਾਰੇ ਦੁੱਖਾਂ ਨੂੰ, ਆ ਵੰਡ ਕੇ ਸਾਰੇ ਦੁੱਖਾਂ ਨੂੰ ਅੱਧਾ ਅੱਧਾ ਕਰ ਲਈਏ। ਤੇਰੇ ਕਦਮਾਂ ਦੇ ਨਿਸ਼ਾਨਾਂ 'ਤੇ ਮੈਂ ਤੁਰਾਂ, ਤੇਰੇ ਕਦਮਾਂ ਦੇ ਨਿਸ਼ਾਨਾਂ 'ਤੇ ਮੈਂ ਤੁਰਾਂ, ਤੂੰ ਅੱਗੇ ਅੱਗੇ ਤੁਰਦਾ ਜਾ, ਸ਼ਾਇਦ ਅੱਗੇ ਪਿੱਛੇ ਤੁਰਦੇ ਅਸੀਂ ਮੰਜ਼ਿਲ ਆਪਣੀ ਪਾ ਲਈਏ, ਸ਼ਾਇਦ ਅੱਗੇ ਪਿੱਛੇ ਤੁਰਦੇ ਅਸੀਂ ਮੰਜ਼ਿਲ ਆਪਣੀ ਪਾ ਲਈਏ। ਆ ਬੈਠ ਕੋਲ ਦੋ ਘੜੀਆਂ, ਆ ਬੈਠ ਕੋਲ ਦੋ ਘੜੀਆਂ, ਕੁਝ ਗੱਲਾਂ ਸਾਂਝੀਆਂ ਕਰ ਲਈਏ, ਕੁਝ ਗੱਲਾਂ ਸਾਂਝੀਆਂ ਕਰ ਲਈਏ। ਅਗਲੀ ਕਵਿਤਾ ਦਾ ਸਿਰਲੇਖ ਹੈ ਮਾਰੂਥਲ। ਦੂਰ ਕਿਤੇ ਮਾਰੂਥਲ ਵਿੱਚ ਹਰਿਆਲੀ ਹੋਣ ਦਾ ਭਰਮ, ਦੂਰ ਕਿਤੇ ਮਾਰੂਥਲ ਵਿੱਚ ਹਰਿਆਲੀ ਹੋਣ ਦਾ ਭਰਮ, ਕਿਉਂ ਹਰ ਵਾਰ ਮਾਰੂਥਲ ਵਿੱਚ ਘੁੰਮਣ ਨੂੰ ਮਜਬੂਰ ਕਰਦਾ ਹੈ, ਕਿਉਂ ਹਰ ਵਾਰ ਮਾਰੂਥਲ ਵਿੱਚ ਘੁੰਮਣ ਨੂੰ ਮਜਬੂਰ ਕਰਦਾ ਹੈ, ਕਿਉਂ ਹਰ ਵਾਰ ਇਹੀ ਖਿਆਲ, ਕਿਉਂ ਹਰ ਵਾਰ ਇਹੀ ਖਿਆਲ ਕਿ ਬਸ ਨੇੜ ਹੀ ਹੈ ਚਰਨਾ ਇੱਕ ਮਿੱਠੇ ਪਾਣੀ ਦਾ, ਕਿਉਂ ਹਰ ਵਾਰ ਇਹੀ ਖਿਆਲ ਕਿ ਬਸ ਨੇੜ ਹੀ ਹੈ ਚਰਨਾ ਇੱਕ ਮਿੱਠੇ ਪਾਣੀ ਦਾ, ਪਿਆਸੇ ਦਿਲ ਅਤੇ ਪਿਆਸੀ ਆਤਮਾ ਦਾ ਮਨ ਪਰਚਾਵਾ ਕਰਦਾ ਹੈ, ਪਿਆਸੇ ਦਿਲ ਅਤੇ ਪਿਆਸੀ ਆਤਮਾ ਦਾ ਮਨ ਪਰਚਾਵਾ ਕਰਦਾ ਹੈ। ਲੱਗਦਾ ਹੈ ਹਰ ਆਉਂਦਾ ਜਾਂਦਾ ਬੱਦਲ, ਲੱਗਦਾ ਹੈ ਹਰ ਆਉਂਦਾ ਜਾਂਦਾ ਬੱਦਲ ਲੈ ਕੇ ਆਏਗਾ ਫੁਹਾਰ ਠੰਡੇ ਪਾਣੀ ਦੀ, ਲੈ ਕੇ ਆਏਗਾ ਫੁਹਾਰ ਠੰਡੇ ਪਾਣੀ ਦੀ, ਪਰ ਕਿਉਂ ਇਸ ਉਡੀਕ ਦਾ ਅੰਤ, ਪਰ ਕਿਉਂ ਇਸ ਉਡੀਕ ਦਾ ਅੰਤ, ਤਪਸ਼ ਭਰਿਆ ਸੂਰਜ ਹੀ ਆਣ ਕਰਦਾ ਹੈ, ਤਪਸ਼ ਭਰਿਆ ਸੂਰਜ ਹੀ ਆਣ ਕਰਦਾ ਹੈ। ਅਗਲੀ ਕਵਿਤਾ ਦਾ ਸਿਰਲੇਖ ਹੈ ਜਾ ਤੈਨੂੰ ਮਾਫ਼ ਕੀਤਾ। ਜਾ ਤੈਨੂੰ ਮਾਫ਼ ਕੀਤਾ, ਜਾ ਤੈਨੂੰ ਮਾਫ਼ ਕੀਤਾ, ਤੇਰੀ ਹਰ ਗਲਤੀ ਨੂੰ ਇੱਕ ਨਾਦਾਨੀ ਮੰਨ ਕੇ ਦਿਲ ਤੋਂ ਆਪਣੇ ਸਾਫ਼ ਕੀਤਾ। ਜਾ ਤੈਨੂੰ ਮਾਫ਼ ਕੀਤਾ, ਤੇਰੀ ਹਰ ਗਲਤੀ ਨੂੰ ਇੱਕ ਨਾਦਾਨੀ ਮੰਨ ਕੇ ਦਿਲ ਤੋਂ ਆਪਣੇ ਸਾਫ਼ ਕੀਤਾ। ਜਾ ਤੇਰੀਆਂ ਖਾਮੋਸ਼ੀਆਂ ਨੂੰ, ਜਾ ਤੇਰੀਆਂ ਖਾਮੋਸ਼ੀਆਂ ਨੂੰ ਕੰਨਾਂ ਦਾ ਭਰਮ ਮੰਨ ਲਿਆ, ਜਾ ਤੇਰੀਆਂ ਬਦਸਲੂਕੀਆਂ ਨੂੰ, ਜਾ ਤੇਰੀਆਂ ਬਦਸਲੂਕੀਆਂ ਨੂੰ ਬਚਕਾਨੀਆਂ ਹਰਕਤਾਂ ਵੀ ਮੰਨ ਲਿਆ, ਜਾ ਤੇਰੀਆਂ ਸਭ ਕਮੀਆਂ, ਜਾ ਤੇਰੀਆਂ ਸਭ ਕਮੀਆਂ ਸਭ ਗੁਸਤਾਖੀਆਂ ਨੂੰ ਨਜ਼ਰਾਂ ਦਾ ਭੁਲੇਖਾ ਕਰਾਰ ਕੀਤਾ। ਪਰ ਇੱਕ ਗੱਲ ਤਾਂ ਦੱਸ ਦਿਲਦਾਰਾ, ਪਰ ਇੱਕ ਗੱਲ ਤਾਂ ਦੱਸ ਦਿਲਦਾਰਾ, ਤੂੰ ਮੈਨੂੰ ਬਰਬਾਦ ਕਰਨ ਲਈ ਸਾਡਾ ਹੀ ਘਰ ਕਿਉਂ ਚੁਣਿਆ, ਤੂੰ ਮੈਨੂੰ ਬਰਬਾਦ ਕਰਨ ਲਈ ਸਾਡਾ ਹੀ ਘਰ ਕਿਉਂ ਚੁਣਿਆ।
1: ਹੁਣੇ ਤੁਸੀਂ ਮਨਪ੍ਰੀਤ ਕੌਰ ਮਾਨ ਹੋਰਾਂ ਕੋਲੋਂ ਉਹਨਾਂ ਦੀਆਂ ਕਵਿਤਾਵਾਂ ਸੁਣ ਰਹੇ ਸੀ। ਮਿੱਤਰੋ, ਭਲਕੇ ਅੰਤਰਰਾਸ਼ਟਰੀ ਯੁਵਾ ਦਿਵਸ ਵੀ ਏ। ਇਹ ਦਿਨ ਸੰਯੁਕਤ ਰਾਸ਼ਟਰ ਵੱਲੋਂ ਨੌਜਵਾਨਾਂ ਦੇ ਮੁੱਦਿਆਂ ਵੱਲ ਧਿਆਨ ਦੇਣ ਅਤੇ ਸਮਾਜ ਵਿੱਚ ਉਹਨਾਂ ਦੇ ਯੋਗਦਾਨ ਨੂੰ सन्मानित करन लई मनाया जांदा है। संयुक्त राष्ट्र महासभा वल्लों साल 1999 विच इह दिन मनाउणा शुरू कीता सी। इस दा मकसद नौजवानां दी आवाज़, कम अते समाजिक बदलाव